0: ਇਹ ਜਾਨਵਰ ਤੇ ਜਾਨਵਰ ਅੱਗੇ ਤੀ ਫਸਲਾਂ ਹੀ ਕਰੀ ਇਹ ਫਸਲਾਂ ਅਗਰ ਅੱਗੇ ਤੀ ਬੋਈ ਹੈ ਤਾਂ ਫੁੱਲ ਆਇਆ ਵੀ ਟਾਈਮ 30-35 ਦਿਨਾਂ ਦੇ ਅੰਤਰੋਂ ਔਰ ਫਲੀ ਭਰੀ ਜਾਣ ਲੱਗ ਜਾਣਾ 50-60 ਦਿਨਾਂ ਦੇ ਅੰਤਰੋਂ ਆਪਾਂ ਸਿੰਚਾਈ ਕਰ ਦੇਣੀ ਚਾਹੀਦੀ
1: ਹੈ।
0: ਖਰਪਤਵਾਰ ਨਿਯੰਤਰਣ ਕੀ ਬਾਤ ਹੈ ਤਾਂ ਜੇਕਰ ਭਾਈ ਅੱਗੇ ਤੀ ਫਸਲਾਂ ਬੋ ਲਿਆ ਮੈਂ ਤਾਂ ਅੰਕੁਰਣ ਆਇਆ ਹੂੰ 2 ਲੀਟਰ ਮਾਇਨ ਕਾ ਨਿਯੰਤਰਣ ਹੈ, ਖਰਪਤਵਾਰ ਨਿਯੰਤਰਣ ਹੈ ਵੀ ਮੈਂ ਦਵਾ ਕੋ ਮਾਤਰਾ ਛਿੜਕਾਓ ਕਰਨੀ ਹੈ ਸਾਥ ਹੈ। ਅੰਕੁਰਣ ਕੇ ਪਹਿਲੀ 2 ਲੀਟਰ ਐਲਕੋਹਲ ਪ੍ਰਤੀ ਲੀਟਰ ਕੇ ਹਿਸਾਬ ਹੂੰ ਛਿੜਕਾਓ ਕਰਨਾ
1: ਭਾਈ ਇੰਟਰਸਟ ਹੈ ਜੋ ਖਰਪਤਵਾਰਾਂ ਨੇ ਨਸ਼ਟ ਕਰੇ ਇਹ ਤੋਂ ਬਾਤਾਂ ਹੈ ਜੋ ਮਨੋਜ ਭਾਈ ਹੋਈ। ਪਰ ਆਪਾਂ ਇਉਂ ਬਾਤ ਕਰਾਂ ਕਿ ਭਾਈ ਜ਼ਮੀਨ ਜਕੀ ਆਪਾਂ ਕਨ ਹੈ ਹੁਣ ਮਾਤੇ ਹਰ ਸਾਲ ਖੇਤੀ ਕਿਸਾਨ ਭਾਈ ਕਰੇ ਔਰ ਮਿਨਖਾਂ ਦੀ ਸੰਖਿਆ ਤੋਂ ਦੇਖੋ ਵਧਦੀ ਆਈ, ਆਬਾਦੀ ਤੋਂ ਵਧਦੀ ਆਈ, ਜ਼ਮੀਨ ਤੋਂ ਘਟਦੀ ਰਹੀ ਹੈ ਤੋ ਉਣੀ ਜ਼ਮੀਨ ਮਾਤੇ ਹਰ ਸਾਲ ਖੇਤੀ ਵੇ ਔਰ ਖੇਤੀ ਹੋਣੇ ਸੋ ਕਾਈ ਹੈ ਕਿ ਜ਼ਮੀਨ ਵੀ ਕਮਜ਼ੋਰ ਵੇ ਔਰ ਪੱਛੇ ਅੱਜ ਕੱਲ ਦੇਖ ਹਾਂ ਕਿ ਤਰ੍ਹਾਂ ਤਰ੍ਹਾਂ ਦਾ ਐੜਾ ਰਸਾਇਣਿਕ ਦਵਾਈਆਂ ਦਾ ਜਿਹੜਾ ਛਿੜਕਾਅ ਹੈ ਵਾਸੂ ਵੀ ਆਪਣੀ ਜ਼ਮੀਨ ਕਮਜ਼ੋਰ ਵੇ।
0: ਬਿਲਕੁਲ ਸਹੀ ਹੈ
1: ਔਰ ਵਿਸ਼ੂ ਕਾਈ ਹੈ ਕਿ ਆਪਾਂ ਕਹਿਬਤ ਮੈਂ ਕਹਿਵਾ ਨਾ ਕਿ ਪਹਿਲੋ ਸੁੱਖ ਨਿਰੋਗੀ ਕਾਇਆ।
0: ਬਿਲਕੁਲ ਸਹੀ ਹੈ
1: ਬੋ ਅਗਰ ਆਪਾਂ ਨੇ ਚਾਹੀਜੇ ਹੈ ਤੋ ਇਹਨ ਰਸਾਇਣਿਕ ਦਵਾਈਆਂ ਦੇ ਛਿੜਕਾਅ ਨੇ ਕਮ ਕਰਨੋ ਪੜੀ, ਆਪਣੀ ਜ਼ਮੀਨ ਨੇ ਨਿਰੋਗ ਰੱਖਣੀ ਪੜੀ, ਆਪਣੀ ਫਸਲ ਨੇ ਨਿਰੋਗ ਰੱਖਣੀ ਪੜੀ ਔਰ ਫਸਲ ਨਿਰੋਗ ਰਹੀ ਜਦ ਆਪਾਂ ਨਿਰੋਗ ਰਹਿਵਾਂ।
0: ਤੋ ਤਾਂ ਕਿਉਂ ਮਤਲਬ ਹੈ ਰਣਵੀਰ ਭਾਈ ਜੈਵਿਕ ਖੇਤੀ ਆਪਾਂ ਅਪਣਾਵਾਂ, ਰਸਾਇਣ ਮੁਕਤ ਖੇਤੀ ਕਰਾਂ, ਰਸਾਇਣਿਕ ਖਾਦ ਕੀਟਨਾਸ਼ਕਾਂ ਨੂੰ ਨਿਯੰਤਰਣ ਨਹੀਂ ਕਰਾਂ, ਗੋਬਰ ਕੀ ਖਾਦ, ਕੰਪੋਸਟ ਕੀ ਖਾਦ, ਵਰਮੀ ਕੰਪੋਸਟ ਕੀ ਖਾਦ, ਜੀਵਾਣੂ ਖਾਦ, ਫਸਲ ਅਵਸ਼ੇਸ਼, ਫਸਲ ਚੱਕਰ ਇਹ ਆਪਣਾ ਪਰ ਅਗਰ ਆਪਾਂ ਖੇਤੀ ਕਰਾਂ, ਸ਼ੁੱਧ ਗੋਬਰ ਕੀ ਖੇਤੀ ਔਰ ਬਾਈ ਕੈਂਚੂਆਂ ਬਣਾਈ ਖੇਤੀ ਆ ਖਾਦ ਡਾਲਾਂ ਤਾਂ ਆਪਾਂ ਕੀ ਜੈਵਿਕ ਖੇਤੀ ਕਰਾਂ ਤਾਂ ਆਪਾਂ ਨੇ ਬਹੁਤ ਲਾਭ ਹੋਈ ਔਰ ਨਿਰੋਗੀ ਖੇਤੀ ਹੋਈ ਔਰ ਭੂਮੀ ਵੀ ਨਿਰੋਗੀ ਰਹੀ।
1: ਬਾਈ ਸਵਸਥ ਰੱਖਣੇ ਰਹੀ, ਚਾਹੇ ਜ਼ਮੀਨ ਨੇ ਸਵਸਥ ਰੱਖਾਂ, ਚਾਹੇ ਫਸਲ ਨੇ ਸਵਸਥ ਰੱਖਾਂ ਔਰ ਚਾਹੇ ਆਪਾਂ ਖਾਣ ਵਾਲਾ ਸਵਸਥ ਰਹਾਂ।
0: ਬਿਲਕੁਲ
1: ਰੱਖਾਂ ਤਾਂ ਆਪਾਂ ਨੇ ਇਹ ਚੀਜ਼ਾਂ ਨੂੰ ਉਪਯੋਗ ਕਰਨਾ ਪੜੀ, ਇਹਨਾਂ ਵਾਸਤੇ ਦੇਖੋ ਬਦਲ ਬਦਲ ਫਸਲਾਂ ਵੀ ਵਾਹਣੀ ਪੜੀ, ਦੇਸੀ ਖੇਤੀ ਦਾ ਬੀਜ ਕੰਮ ਮੈਂ ਲੈਣਾ ਪੜੀ ਔਰ ਜਕੀ ਦੇਸੀ ਤਰੀਕਾ ਹੈ ਜਿਹੜਾ ਖਾਦ ਰਹਾ ਹੈ ਜਿਵੇਂ ਮੇਂਗਣੀ ਖਾਦ ਹੈ, ਗੋਬਰ ਖਾਦ ਹੈ, ਕੈਂਚਵਾ ਖਾਦ ਹੈ, ਫਸਲ ਅਵਸ਼ੇਸ਼ ਹੈ, ਇਹ ਹੈ ਜੋ ਲੈਣਾ ਪੜੀ ਔਰ ਜ਼ਰੂਰਤ ਇੰਨੀ ਕਿਉਂ ਪੜੀ ਕਿ ਕ੍ਰਿਸ਼ੀ ਉਤਪਾਦਨ ਮੈਂ ਟਿਕਾਊਪਨ ਵਾਸਤੇ ਜ਼ਰੂਰਤ ਪੜੀ। ਮ੍ਰਿਦਾ ਦੀ ਜਕੀ ਜ਼ਮੀਨ ਦੀ ਬਾਤ ਕਰਾਂ ਤਾਂ ਜੈਵਿਕ ਗੁਣਵੱਤਾ ਬਣਾਏ ਰੱਖਣ ਸਾਰੂ ਵੀ ਇੰਨੀ ਜ਼ਰੂਰਤ ਪੜੇ ਔਰ ਪ੍ਰਾਕਿਰਤਿਕ ਸੰਸਾਧਨ ਜਿਹੜਾ ਬਾਨੇ ਬਚਾਉਣ ਸਾਰੂ ਵੀ ਔਰ ਵਾਤਾਵਰਨ ਨੂੰ ਪ੍ਰਦੂਸ਼ਣ ਜਿਹੜਾ ਹੈ ਉਹ ਰਸਾਇਣਿਕ ਉਰਵਰਕਾਂ ਛਿੜਕਾਅ ਤੋਂ ਜ਼ਿਆਦਾ ਹੋਵੇ ਵੀ ਨਹੀਂ ਰੋਕਣ ਵਾਸਤੇ ਵੀ ਜੈਵਿਕ ਖੇਤੀ ਦੀ ਜ਼ਰੂਰਤ
0: ਔਰ ਆਪਾਂ ਸਵਸਥ ਰਹਾਂ, ਮਾਨਵ ਸਵਸਥ ਰਹੇ ਬਿਨ ਅਗਰ ਫਸਲ ਨਾ ਪਾ ਜਾਏਗਾ ਖਾਵਾਂ ਵੀ ਵਾਸਤੇ ਵੀ ਜੈਵਿਕ ਖੇਤੀ ਦੀ ਜ਼ਰੂਰਤ ਪੜੀ ਔਰ ਉਤਪਾਦਨ ਲਾਗਤ ਮੈਂ ਕਮ ਕਰਨਾ ਔਰ ਅਧਿਕ ਉਤਪਾਦਨ ਹੋਣਾ, ਪਹਿਲਾਂ 1-2 ਸਾਲ ਤੋਂ ਕਮ ਹੋਏ ਔਰ ਭਾਜ ਆਪਾਂ ਉਤਪਾਦਨ ਚੁੱਕ ਹੋਈ ਵਾਸਤੇ ਜੈਵਿਕ ਖੇਤੀ ਕੀ ਆਵਸ਼ਕਤਾ ਪੜੀ ਆਪਾਂ ਜੈਵਿਕ ਖੇਤੀ ਕਰਨ ਲੱਗ ਗਿਆ ਉਹੀ ਜੈਵਿਕ ਖੇਤੀ ਨੂੰ ਵਿਸ਼ੇਸ਼ ਲਾਭ ਆਪਾਂ ਨੇ ਹੈ। ਆਪਾਂ ਜੈਵਿਕ ਖੇਤੀ ਨੇ ਕਰਪਰਾਲ ਬਿਮਾਰੀਆਂ ਰੋਕਥਾਮ ਵਾਸਤੇ ਅਗਰ ਆਪਾਂ ਕਈ ਚੀਜ਼ਾਂ ਕੀ ਬਾਤਾਂ ਕਰਾਂ ਤਾਂ ਉਹ ਹੈ ਭੂਮੀ ਨੇ ਜੀਵਾਣੂ ਨਸ਼ਟ ਕਰਾਉਣ ਵਾਸਤੇ ਗਰਮੀ ਮਾਇਨੇ ਪਹਿਲੀ ਤੋਂ ਗਹਿਰੀ ਜੁੱਤੀ
1: ਇਹਨ ਵਾਸਤੇ ਵੀ ਤਰੀਕਾ ਇਹ ਜਿਹਾ ਹੈ ਕਿ ਬਈ ਆਪਾਂ ਫਸਲ ਜਕੀ ਲੈਵਾਂ ਬੰਨ ਬਿਮਾਰੀਆਂ ਕੇਕਰ ਬਚਾਵਾਂ ਤੋ ਜਾਂ ਗਰਮੀ ਰੋ ਰੁੱਤ ਲਾਰ ਦੇ ਨਾਮ ਚਾਲੇ ਹੋ ਜੀ ਚਾਲੇ ਹੈ ਤੋ ਬਿਨ ਟਾਈਮ ਮੈਂ ਜਗ ਟਾਈਮ ਖਾਲੀ ਖੇਤ ਪੜਿਆ ਉਨ ਟਾਈਮ ਮੈਂ ਬਾਈ ਲੋ ਗਰਮੀ ਦੀ ਜੁਤਾਈ ਕਰੇ ਜੇ ਕਿਉਂ ਬੇ ਕੀਟਾਣੂ ਜ਼ਮੀਨ ਦਾ ਜਿਹਾ ਹੈ
0: ਬੇ ਉਪਰ ਨਸ਼ਟ ਹੋ ਜਾਵੇ ਔਰ ਇਹ ਕਿ ਫਸਲ ਕੀ ਬੁਆਈ ਲਗਾਤਾਰ ਨਹੀਂ ਕਰਾਂ ਯਾਨੀ ਫਸਲ ਚੱਕਰ ਅਪਣਾਵਾਂ ਇਵੇਂ ਫਸਲ ਮੈਂ ਲਾ ਗਿਆ ਕੀਟਾਣੂ ਬਹਿ ਜਾਏਗਾ ਅਗਲਾ ਮੌਸਮ ਮੈਂ ਪੋਸ਼ਕ ਤੱਤਵ ਨਹੀਂ ਹੋਣਾ ਭੋਜਨ
1: ਰੋਕੜੀ ਹੋਗੀ ਤੋ ਕਦੀ ਕਹਿਵੇ ਕਿ ਬਈ ਮੋਠਾ ਰਮਾਨ ਬੇਲੜੀ ਹੋਗੀ ਤੋ ਇਹ ਚੀਜ਼ਾਂ ਹੈ ਜੋ ਕੋ ਆਪਾਂ ਬਦਲ ਦੇ ਫਸਲ ਬਾਵਾਂ ਨਹੀਂ ਤੋ ਬਿਨ ਹੈ ਜੋ ਕੋ ਕਮੀ ਆਵੇ
0: ਔਰ ਇੱਕ ਧਿਆਨ ਰੱਖਾਂ ਰੋਗ ਰੋਧੀ ਜਾਂ ਨਿਰੋਗੀ ਉੱਨਤ ਕਿਸਮ ਕੀ ਬੁਆਈ ਕਰਾਂ ਜਿਹਾ ਰੋਗਾਂ ਬਚਾ ਹੋਈ ਔਰ ਰੋਗਾਂ ਲੜਨ ਕੀ ਸ਼ਮਤਾ ਹੋਈ ਉਤਪਾਦਨ ਵੀ ਜ਼ੋਰ ਹੋਈ ਤਾਂ ਆਪਾਂ ਉੱਨਤ ਕਿਸਮ ਕੀ ਨਸਲਾਂ ਹੋਵੇ ਬਈ ਹੋਣੀ ਚਾਹੀਦੀ ਜਾਣ ਬਾਰੇ ਆਪਾਂ ਮੋਟ ਕੀ ਉੱਨਤ ਕਿਸਮ ਬਤਾਈ ਬਿਆਨੀ ਕੋਈ ਬਾਜਰੀ ਹੈ ਬਿਆਨੀ ਗਵਾਰ ਹੈ ਬਿਆਨੀ ਜਵਾਰ ਹੈ ਜੇਕੀ ਵੀ ਫਸਲ ਬੋਵਾਂ ਜੇਕੀ ਬੜੀਆ ਆਪਾਂ ਨਸਲ ਲੈ
1: ਔਰ ਜੇਕੇ ਬੀਜ ਨੇ ਬਾਵਾਂ ਹੁਣ ਬੀਜ ਨੇ ਵੀ ਸਾਫ ਸੁਥਰੀ ਜਗ੍ਹਾ ਰਮਾਨ ਹੈ ਇਹ ਸੁਕਾਰ ਬੀਜ ਮਾਤੇ ਜੇਕਾ ਮੌਜੂਦ ਕੋਈ ਜੀਵਾਣੂ ਲੱਗ ਉੜਾ ਹੈ ਬਹਿ ਜੇਕੋ ਨਸ਼ਟ ਕਰ ਮਿਟਾ ਔਰ ਪੱਛੇ ਜੇਕਾ ਕਲਚਰ ਆਵੇ ਹੈ ਮਿਲਾਉਣ ਵਾਸਤਾ ਬਹਿ ਹੈ ਜੇਕੋ ਮਿਲਾ ਔਰ ਪੱਛੇ ਹੈ ਜੇਕੋ ਬੀਜਾਈ ਕਰਾਂ।
0: ਬਿਲਕੁਲ ਸਹੀ ਹੈ ਕਈ ਫਪੂੰਦ ਰੋਧੀ ਹੋਏ ਜਨ ਟ੍ਰਾਈਕੋਡਰਮਾ ਹੈ ਮਿੱਤਰ ਫਪੂੰਦ ਹੈ ਔਰ ਰੋਗ ਫੈਲਾਉਣ ਵਾਲਾ ਫਪੂੰਦ ਕੀ ਵੱਡਾ ਉਪਾਰ ਨਾ ਰੋਕ ਦੇਵੇ ਰੋਗ ਕਮ ਫੈਲਾਵੇ ਬੀਜ ਕੋ ਟ੍ਰਾਈਕੋਡਰਮਾ ਫਪੂੰਦ ਸੇ ਉਪਚਾਰਿਤ ਕਰ ਦੇਵਾਂ ਇਉਂ ਭੂਮੀ ਹੈ ਜੀ ਕੋ ਬੀਜ ਜਨਿਤ ਰੋਗਾਂ काफी हद तक छुटकारा मिल जाए।